ਦੱਸ ਤੂੰ ਪੁੱਛਣਾ ਮੁੱਕਾ ਵਕਨਾ ਗੁਲਗੁਟੇ ਗੁਲਗੁਟੇ ਕੋਈ ਜ਼ਰੂਰ ਜਾਂਦਾ ਤਾਂ ਚੁੱਤ ਮੁਹੱਬਤ ਕਿਹੜੇ ਦੇ ਵਿਆਹ ਦਲ ਚੜਦਾ ਚੱਲ ਤਾਂ ਦਰਗੜੀ ਦਾ ਹਾ ਹਾ ਉਸ ਰਾਤਾ ਗਮ ਜਿਨ ਤਪੂਸੁਕਾ ਉਸ ਰਾਤਾ ਗਮ ਜਿਨ ਤਪੂਸੁਕਾ ਗੁਲਗੁਟੇ ਮਜੀ ਗੁਲਗੁਟੇ ਦਾ ਸਿਕਾਰ ਦੇ ਕਹਿਣਾ ਮੁਹੱਬਤ ਨਾ ਆਉਂਦਾ ਜੀ ਕਮ ਨੇ ਦਾ ਵਸਗਾਰ ਹੋ ਹਲਕੋ ਕਰ ਮੁੰਗ ਤੁਮਰਾ ਵਸਗਾਰ ਨਹੀਂ ਜੀ ਸ਼ਨਸ਼ਾ ਬਾਦਸ਼ਾਹ ਨਾ ਵਈ ਦਾਗਾ ਯੋ ਸ਼ੀਰ ਦਾ ਖੁਲੀ ਨਾ ਮਾਰ ਦਿਲੇ ਹੋਈ ਜੀ ਮੁਹੱਬਤ ਮੁਹੱਬਤ ਦ ਲੇਵਨੋ ਹਲਕੋ ਰੋਜ਼ਗਾਰ ਦੇ ਮੁਹੱਬਤ ਖੁਦ ਲੇਵਨੋ ਹਲਕੋ ਰੋਜ਼ਗਾਰ ਦੇ ਮਾੜਾ ਕਾ ਯੋ ਪੁੜੁੰਬਾ ਨੀ ਕੜੀ ਚਿਕਮ ਦਾਗਾ ਪਕਿਰਾ ਨਹੀਂ ਰਿਸ਼ਵਲਾ।